ਦੋਸ਼ ਪੈਦਾ ਸਨ ਪਦੇ ਜਹਾਨ ਬਿਨ ਰੁਖਸਾਰ ਦੀ ਤਜਲੀ ਕਵੀ ਸਰਵਰਾ ਅਵਲ ਵਰ ਫੂਗ ਮੈਂ ਵਲਾਰ ਦੀ ਉਸੰਤ ਹੈ ਰਾਸਤਾ ਜ਼ਲੀਖਾਬਾਦ